저도 치졸 허녀 반엔제라 다리제나 판토리 아요라드네 시치드르 허녀시구 구가다 허녀르데시구 티와시구가 아영구가 아니 초스가 좀 좋은즈네 인가르가다 초스가 좀 좋은즈노 너 담마 야나 자파 근창 동오 타사가 제폰 곰비 키라나 그존데 피카스 다 크증 그 식 타게다가 아니야 식 타오노 데다 게시 감바식 그 크증하다 다 촌도 뭐 루뇽뇽즈까 식 타위 게조시노 역보 레타라 루 총총 이제 다서 어종아 아데 그 다즈나드네 젠센체나 가슝아가 돈디타 까티 키라나 크토파시타 벨리도네 가슝아가 돈디타라 안도아리네라 다게 게시 감바티라 안도아리네라 다 크증가 트 안도아라 특신 친우게 젠센테 신이다 그냥 야야빠뜅 아트 손네 키 루 총총지가 흑도 회자르드 키디라드 Ты шикури ленч зэндэнэра, лэгсо чекэ сунгати адэмба рэлэдэ. Рэта тахта ngasi сунрэнэ джэна, мэхиваты мукуады адгэджэлахтэни инжэр, адгэджэлчэ дзэсуна, адгэджэ шиктэгна, гуджутэ хижула пэнцгэ ёча айналагэцэнэ. Та гэши му татагнэрэ я, куэцэ та кэгэшэну ти тизабы маунэ тэ му татагнэрэ. Титэкэ ਉਦੋਂ ਨਾ ਤੋਂ ਕੋਜੂ ਤਾਂ ਖਿਜੂ ਤਾਂ ਚਿਗਨੀ ਹੋਈ ਚਾਹ ਤੀਨੂ ਵੇ ਮਿਛੋ ਦੇ ਜਰ ਅੰਨੀ ਅਦਿਸ਼ਕ ਗੋਆ ਖਸਗਜੋ ਗੋਆ ਦੇ ਜਰ ਉਗਾ ਤਾ ਤਾ ਦੋ ਕੋ ਤਾ ਨਾਂਗ ਗੇ ਨਿਵਾ ਮੁਰ ਖਸੰਬਾ ਮੁ ਹਾ ਤੰਗ ਲਾ ਮਾ ਲਾ ਖਸੋ ਵਾਂ ਦੇ ਪਾ ਤਨ ਦੇ ਸਖਗ ਨਿਆਮ ਨਿਉ ਰੇ ਦੇ ਨਾ ਜੀ ਲੋ ਜ਼ੰ ਤਾ ਖੀ ਨਿਆਮ ਨਿਉ ਰੇ ਸਮਝੇ ਤਨ ਦੀ ਨਿਆ ਆ ਸਮਝੇ ਤਨ ਕੁੰਗ ਦੀ ਨਿਆ ਆ ਸਮਝੇ ਦੇ ਜਰ ajinji jorwa khewana longa tonta jorwa ta lami manga khsim jerni nu khsim ka samjet samje ka gunita tonje thota gwar prasa ni tonje washa kangra tharwa ta thanchi chimbi gompong thopa na tonje washa re yamna shangchi chimbi gompong thopa na tonje washa re yamna shangchi chi gompong thopa na tonje gasha re de jera wa de na ambandangin bawa sajon bek maun yitkhira ambandangin bawa sajon bek maun yitkhira pha ajo pedna divi yitkhira pha naru pho ajo pedna katkhira ta wa ajo wa de na maun wa re jinji ke jowa khiwi khiwa na kan khiwi jinji ke jowa anai thala sokha tinye longo ton ta joroati dino simje divi longo ton htalan ba pi chet joroa o de htalan ba pa no ngenche to htala ma ve tsa ren ge xer to to htalan ba pa de ma le ren ge jik ko to kha sunye ti ser she pa la htala wa pa ne ren ji jo to kha sunye a mu wa to kha sunye sa wa de tx jo ju che zi ne ri ya ajur tsaya anayi tsikhtala sopa anamje longa tsikhto ngasi dencha adapa tang ajurwa la soke njigpa manuri guni tunji ngu tang chepala kshopa odi tunji ngu tang chepala kshapa shine aranga kuwa aja chiche tungu tiyan kuwa aja chiche tungche ka ta tamba shiga kanyana arigni gish yönde derde de gözünde de konde hiçgiyen zicere tenuga uzu simtığında anyağıtan adevjurta hiçiyetinara keçeyin sedun gecinseci tancı çıta var ya o lajigni çiçu tancı çıta yimbina tunguzunu yantel tukuti katövner ya tunguzunu tunguzunu gumangu gudun gumangu del hukugunu tiyukudeyim Tiyan giwi ghanga longa tsikhton kaipatang. Giwi ghanga longa tsikhton kaipatang. De giwi ghanga shiwa na adasha susi ghungula rantang thasan yopa. Titak khantang tsambar stombanda suwi nir. Sanji chi songwa talche kongtanga chantsa tara songna maare. Adasha ghungutang khanlahtani songja zir. Nganche chuja tekhaw. Voilà, je n'ai d'être né, pourquoi y a-t-on à gagner